0: ਗਿਆ ਜੀ, ਵੈਲਕਮ ਬੈਕ ਹੈ ਤੁਹਾਡਾ ਸਾਡੇ ਸ਼ੋਅ ਵਿੱਚ, ਜਿਸਦਾ ਨਾਮ ਹੈ
1: ਕਿਆ ਗੁੱਡ ਮਾਰਨਿੰਗ ਡੇਲੀ ਐਨਸੀਆਰ। ਮਤਲਬ ਇਤਨੀ ਬਾਰ ਰਿਪੀਟ ਕਰ ਚੁੱਕੀ ਹਾਂ ਮੈਂ ਕਿ ਆਪਕੋ ਤਾਂ ਯਾਦ ਹੋ ਜਾਣਾ ਚਾਹੀਏ ਨਾ, ਇਕਦਮ ਆਪਣੇ ਹਾਥ ਪਰ ਲਿਖ ਲੀਜੀਏ, ਟੈਟੂ ਕਰਵਾ ਲੀਜੀਏ ਇਸ ਸ਼ੋਅ ਕੇ ਨਾਮ ਕਾ। ਆਕਾਸ਼ਵਾਣੀ ਰੇਨਬੋ 102.6 ਪਰ ਆਪ ਸੁਣ ਰਹੇ ਗੁੱਡ ਮਾਰਨਿੰਗ ਡੇਲੀ ਐਨਸੀਆਰ, ਔਰ ਸ਼ਾਲਿਨੀ ਕਹਿਤੇ ਹੈ ਮੁਝੇ, ਔਰ ਫਿਲਹਾਲ ਮੈਂ ਕਹਿ ਦੇਤੀ ਹੂੰ ਇੱਕ ਖਾਸ ਬਾਤ ਜੋ ਕਿਸੀ ਨੇ ਮੁਝ ਤੱਕ ਪਹੁੰਚਾਈ ਹੈ। ਉਨ੍ਹੋਂਨੇ ਕਹਾ ਹੈ ਕਿ ਗੁੱਸੇ ਕੀ ਆਗ ਮੇਂ ਭੀ ਤੇਰੀ ਫਿਕਰ ਛੁਪੀ ਹੋਤੀ ਹੈ, ਤੇਰੀ ਹਰ ਡਾਂਟ ਮੇਂ ਮੇਰੀ ਭਲਾਈ ਛੁਪੀ ਹੋਤੀ ਹੈ, ਚਾਹੇ ਜਿਤਨੀ ਭੀ ਤਕਰਾਰ ਹੋ ਜਾਏ ਹਮਾਰੀ ਦਰਮਿਆਂ, ਤੇਰੇ ਬਿਨਾਂ ਮੇਰੀ ਹਰ ਖੁਸ਼ੀ ਅਧੂਰੀ ਸੀ ਹੋਤੀ ਹੈ। ਤੋ ਮੈਂ ਆਪਕੋ ਬਤਾ ਦੂੰ, ਇਹਨੂੰ ਜੋ ਮੈਸੇਜ ਭੇਜਾ ਨਾ, ਮੈਂ ਆਪਕੋ ਬਤਾ ਦੂੰ ਕਿਉਂ ਮੈਂ ਆਪਕੋ ਬਤਾਇਆ ਪੜ ਕੇ। ਉਹ ਕਹਿ ਰਹੇ ਕਿ ਦੇਖੋ ਐਸਾ ਹੈ, ਕਿਤਨਾ ਵੀ ਗੁੱਸਾ ਹੋ ਜਾਏ ਠੀਕ ਹੈ, ਤੋ ਅਗਰ ਐਸੀ ਬਾਤ ਹੈ ਤੋ ਮੈਂ ਆਪਕੋ ਬਤਾ ਦੂੰ ਕਿ ਮੈਂ ਤਾਂ ਗੁੱਸਾ ਕਰਦੀ ਨਹੀਂ ਹੂੰ, ਉਲਟਾ ਆਪ ਹੀ ਗੁੱਸਾ ਕਰਦੇ ਮੇਰੇ ਉੱਪਰ। ਕਹਿੰਦੇ ਕਿ
2: ਮੇਰਾ ਮੈਸੇਜ ਨਹੀਂ ਪੜੋ, ਮੈਸੇਜ ਪੜੋ ਪੜੋ ਬਸ ਇਹ ਇਤਨੀ ਦੇਰ ਹੋ ਗਈ ਮੈਂ ਮੈਸੇਜ ਲੇਗਾ ਤਾਂ ਮੈਂ ਪੜਾ ਕਿਉਂ ਨਹੀਂ ਅਭੀ ਤੱਕ ਹੈ,
0: ਤੋ ਬਤਾਈਏ। ਅਬ ਨਾ ਮੈਂ ਡਰ ਸੇ ਥਰ ਥਰ ਕਾਂਪ ਰਹੀ ਹੂੰ, ਪਸੀਨਾ ਵੀ ਆ ਗਿਆ, ਮੈਨੇ ਮੈਸੇਜ ਪੜ ਦਿਆ, ਉਲਟਾ ਆਪ ਇਲਜ਼ਾਮ ਲਗਾ ਦੇ ਕਿ ਮੈਂ ਗੁੱਸਾ ਕਰਦੀ ਹੂੰ, ਐਸੇ ਥੋੜੀ ਹੋਤਾ ਹੈ। ਔਰ ਫਿਲਹਾਲ ਮੈਂ ਆਪਕੋ ਇੱਕ ਨਿਊਜ਼ ਬਤਾ ਦੇਤੀ ਹੂੰ, ਇਹ ਰੋਣਾ ਦੋਨਾ ਬਾਅਦ ਮੈਂ ਕਰ ਲੂੰਗੀ ਥੋੜਾ ਸਮੇਂ। ਅਭੀ ਜੋ ਹੈ ਵੋ ਸੇਵਾ ਸੰਕਲਪ ਅਭਿਆਨ ਜੋ ਹੈ ਉਸਕੀ ਸ਼ੁਰੂਆਤ ਹੋ ਚੁੱਕੀ ਹੈ 17 ਸਤੰਬਰ ਸੇ, ਔਰ ਇਸਕੋ ਜੋ ਹੈ ਸੇਵਾ ਦਿਵਸ ਕੇ ਰੂਪ ਮੇਂ ਮਨਾਇਆ ਜਾ ਰਹਾ ਹੈ। ਇਸਕੀ ਸ਼ੁਰੂਆਤ ਹੋਈ ਹੈ ਜੋ 17 ਅਕਤੂਬਰ ਤੱਕ ਚਲੇਗਾ, ਔਰ ਸਵੱਛ ਭਾਰਤ ਮਿਸ਼ਨ ਔਰ ਜਨ ਸੇਵਾ ਸੇ ਜੁੜੇ ਹੋਏ ਵਿਭਿੰਨ ਕਾਰਜਕ੍ਰਮ ਇਸਮੇਂ ਆਯੋਜਿਤ ਕੀਏ ਜਾ ਰਹੇ ਹੈਂ, ਜਿਸਮੇਂ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਔਰ ਸ਼ਹਿਰੀ ਨਿਕਾਯੋਂ ਕੇ ਤਹਿਤ ਜੋ ਹੈ ਵੋ ਸਾਫ਼ ਸਫਾਈ, ਸ਼੍ਰਮਦਾਨ ਔਰ ਜਨ ਜਾਗਰੂਕਤਾ ਕੇ ਕਾਰਜਕ੍ਰਮ ਜੋ ਹੈ ਵੋ ਆਯੋਜਿਤ ਕੀਏ ਜਾ ਰਹੇ ਹੈਂ। ਉਦੇਸ਼ ਹੈ ਇਸਕਾ ਕਚਰੇ ਕਾ ਵੈਜ਼ਾਨਿਕ ਨਿਸਤਾਰਣ, ਸਰੋਤ ਪਰ ਕਚਰੇ ਕੋ ਅਲਗ ਕਰਨਾ ਔਰ ਸਵੱਛਤਾ ਕੋ ਜਨ ਆੰਦੋਲਨ ਬਨਾਨਾ ਇਸ ਅਭਿਆਨ ਕਾ ਮੁੱਖ ਹਿੱਸਾ ਹੈ। ਤੋ ਸਫਾਈ ਪਰ ਧਿਆਨ ਦੀਜੀਏ,
2: ਐਸਾ ਨਹੀਂ ਕਿ ਪਾਨ ਕੀ ਪੀਕ ਠੋਕਰ ਕਹੀਂ ਵੀ ਚਲੇ ਗਏ, ਮੈਂ ਬਤਾ ਰਹੀ ਹੂੰ,
0: ਕਸਮ ਖਾ ਕੇ ਕਹਿ ਰਹੀ ਹੂੰ ਮੈਂ ਕਿ ਮੁਝੇ ਬਹੁਤ ਗੁੱਸਾ ਆਤਾ ਹੈ ਐਸੇ ਲੋਗੋਂ ਪੇ ਜੋ ਸੜਕ ਪਰ ਥੁੱਕ ਕੇ ਚਲੇ ਜਾਤੇ ਹੈ। ਪਾਣੀ ਪੀਣੇ ਜਾ ਰਹੀ ਹੂੰ ਮੈਂ, ਗੁੱਸੇ ਕੋ ਕੰਟਰੋਲ ਕਰਨਾ ਨਾ, ਨਹੀਂ ਤੋ ਕਿਆ ਪਤਾ ਕਿਆ ਬੋਲ ਦੂੰ ਮੈਂ, ਐਸਾ ਥੋੜੀ ਹੋਤਾ ਹੈ, ਜਸਟ ਚਿਲ ਕਰਨੇ ਜਾ ਰਹੀ ਹੂੰ ਮੈਂ।